ਸਸ਼ਕਾਲ ਜੀ ਮੈਂ ਸੰਦੇਸ਼ ਅਲਖ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101.9 ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਰਦੇ ਪੰਜਾਬ ਦੇ ਵਾਲਜੀ ਤੇ ਫਾਜ਼ਿਲਕਾ ਪੁਲਿਸ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਖੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਟਰੇਸ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਇੱਕ ਅਹਿਮ ਸਫਲਤਾ ਹਾਸਲ ਹੋਈ ਹੈ ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਘਟਨਾ ਵਿਚ ਕਥਿਤ ਤੌਰ ਤੇ ਸ਼ਾਮਲ ਦੋ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਥਾਣਾ ਸਦਰ ਜਲਾਲਾਬਾਦ ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਬਾਇਆ ਵਜੋਂ ਹੋਈ ਹੈ ਮਾਮਲੇ ਦੀ ਅਗਰੇਲੀ ਤਫਤੀਸ਼ ਜਾਰੀ ਹੈ ਤੇ ਘਟਨਾ ਨਾਲ ਸਬੰਧਿਤ ਹੋਰ ਤੱਥਾਂ ਦੀ ਵੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਾਜ਼ਿਲਕਾ ਪੁਲਿਸ ਮੁਤਾਬਿਕ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਕਾਨੂੰਨ ਹੱਥ ਵਿਚ ਲਵੇਗਾ ਤਾਂ ਉਸ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ उधर अमरीकी खुफिया एजेंसी CIA द्वारा जारी किए गए खुफिया दस्तावेजों तो खुलासा हुआ है कि अफगानिस्तान में तालिबान शासन ने 1999 के अखीर कंधार जाने वाले इंडियन एयरलाइंस के जहाज को अगवा करने बाद अलकायदा के अतवादी ओसामा बिन लादेन अपनी सुरक्षा बढ़ाने की चेतावनी दी सी तालिबान की इस चेतावनी का जिक्र जनवरी 2000 तत्कालीन अमरीकी राष्ट्रपति बिल क्लिंटन पेश किए गए राष्ट्रपति डेली ब्रीफ किया गया दस्तावेज 2001 ਦੇ ਹਮਲਿਆਂ ਦੀ ਪੱਛਮੀ ਵਰੇਗਾਂਢ ਤੇ ਜਾਰੀ ਕੀਤੇ ਗਏ 71 ਅਜਿਹੇ ਦਸਤਾਵੇਜ਼ਾਂ ਵਿਚੋਂ ਇਕ ਹਨ 3 ਜਨਵਰੀ 2000 ਦੀ ਤਾਰੀਖ ਵਾਲੇ ਇਸ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਪਿਛਲੇ ਹਫ਼ਤੇ ਕੁਝ ਅੰਸ਼ ਮਿਟਾ ਦਿੱਤੇ ਗਏ ਨੇ ਇਸ ਵਿਚ ਕਿ ਤਾਲਿਬਾਨ ਨੇ ਪਿਛਲੇ ਹਫ਼ਤੇ ਬਿਨ ਲਾਦੇਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਕੰਧਾਰ ਵਿਚ ਬੰਦਕ ਸੰਕਟ ਦੀ ਵਰਤੋਂ ਕਰਨ ਲਈ ਆਪਣੀ ਸੁਰੱਖਿਆ ਵਧਾਏ ਇਹ ਦਰਸਾਉਂਦਾ ਹੈ ਕਿ ਬਿਨ ਲਾਦੇਨ ਇਕ ਮੁੱਖ ਸਮਰਥਕ ਬਣਿਆ ਹੋਇਆ ਹੈ ਕਾਠਮਾਂਡੂ ਤੋਂ ਨਵੀਂ ਦਿੱਲੀ ਜਾ ਰਹੇ ਇਕ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ 24 ਦਸੰਬਰ 1999 ਨੂੰ ਹਰਕਤ ਉਲ ਮੁਜਾਹਿਦੀਨ ਦੇ ਅਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ ਅਤੇ ਜ਼ਬਰਦਸਤੀ ਕੰਧਾਰ ਲੈ ਜਾਇਆ ਗਿਆ ਸੀ ਫਲਾਈਟ IC 814 ਨਾਲ ਸਬੰਧਿਤ ਸੰਕਟ 31 ਦਸੰਬਰ 1999 ਨੂੰ ਖਤਮ ਹੋ ਗਿਆ ਸੀ ਜਦੋਂ ਭਾਰਤ ਨੇ 3 ਅਤਵਾਦੀਆਂ ਨੂੰ ਰਿਹਾ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਸੀ 28 ਅਗਸਤ 1998 ਨੂੰ ਕਲਿੰਟਨ ਨੂੰ ਪੇਸ਼ ਕੀਤੇ ਗਏ ਇਕ ਹੋਰ PTB ਨੇ ਸੰਕੇਤ ਦਿੱਤਾ ਸੀ ਕਿ ਬਿਨ ਲਾਦੇਨ ਮਿਸਰ ਅਰਬ ਪ੍ਰਾਇਦੀਪ ਖਾਸ ਕਰਕੇ ਕੁਵੈਤ ਸਾਊਦੀ ਅਰਬ ਅਤੇ ਯਮਨ ਭਾਰਤ ਪਾਕਿਸਤਾਨ ਯੁਗਾਂਡਾ ਅਤੇ ਸੰਭਵ ਤੌਰ ਤੇ ਨਾਇਜੀਰੀਆ ਵਿਚ ਹਮਲਿਆਂ ਦੀ ਸਾਜਿਸ਼ ਰਚ ਰਿਹਾ ਸੀ ਇਸ ਵਿਚ ਕਿਹਾ ਗਿਆ ਸੀ ਕਿ ਉੱਤਰ ਅਮਰੀਕਾ ਯੂਰਪ ਅਤੇ ਪੂਰਬੀ ਏਸ਼ੀਆ ਵਿਚ ਬਿਨ ਲਾਦੇਨ ਦੇ ਮਜ਼ਬੂਤ ਨੈਟਵਰਕ ਨੇ ਸੰਕੇਤ ਦਿੱਤਾ ਸੀ ਕਿ ਉਹ ਇਨ੍ਹਾਂ ਖੇਤਰਾਂ ਵਿਚ ਅਮਰੀਕਾ ਨਾਲ ਜੁੜੇ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ ਸਭ ਤੋਂ ਪਹਿਲਾ ਦਸਤਾਵੇਜ਼ 13 ਫਰਵਰੀ ਦੀ ਤਾਰੀਖ ਵਾਲਾ ਸੀ 1998 ਇਸ ਵਿਚ ਕਿਹਾ ਗਿਆ ਹੈ ਕਿ ਬਿਨ ਲਾਦੇਨ ਅਤੇ ਹੋਰ ਇਸਲਾਮਿਕ ਕੱਟੜਪੰਥੀਆਂ ਨੇ ਨਾਲ ਮੁਲਾਕਾਤ ਕੀਤੀ ਅੰਸ਼ ਡੈਸ਼ ਕਿਸ ਨਾਲ ਉਹ ਹਟਾਇਆ ਗਿਆ ਅਤੇ ਖੁੱਲ੍ਹੇ ਬਾਜ਼ਾਰ ਤੋਂ ਅਣਦੱਸੇ ਰਸਾਇਣਕ ਜੈਵਿਕ ਅਤੇ ਪ੍ਰਮਾਣੂ ਸਮੱਗਰੀ ਪ੍ਰਾਪਤ ਕਰਨ ਲਈ ਸਹਿਮਤ ਹੋਏ ਸਨ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਿਨ ਲਾਦੇਨ ਕੋਲ ਜਾਇਜ਼ ਕੰਪਨੀਆਂ ਵਪਾਰਕ ਸਬੰਧ ਅਤੇ ਇਕ ਵਿੱਤੀ ਸਾਮਰਾਜ ਸੀ ਜੋ ਉਸ ਨੂੰ ਅਜਿਹੇ ਹਥਿਆਰ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਸਹਾਇਤਾ ਕਰ ਸਕਦਾ ਸੀ CIA ਦੁਆਰਾ ਜਾਰੀ ਕੀਤੇ ਗਏ ਕੁਝ PTB 12 ਅਕਤੂਬਰ 2000 ਨੂੰ ਯਮਨ ਦੇ ਅਦਨ ਬੰਦਰਗਾਹ ਵਿਚ ਜੰਗੀ ਜਹਾਜ਼ USS ਕੋਲ ਤੇ ਬੰਬਾਰੀ ਦੀ US ਯਮਨੀ ਜਾਂਚ ਦੀ ਸ਼ੁਰੂਆਤੀ ਨਤੀਜਿਆਂ ਦੇ ਆਧਾਰ ਤੇ ਤਤਕਾਲੀ ਰਾਸ਼ਟਰਪਤੀ ਜਾਰਜ W ਬੁਸ਼ ਲਈ ਤਿਆਰ ਕੀਤੇ ਗਏ ਸਨ ਉਧਰ ਰੁਖ ਭਾਰਤ ਦਾ ਕਰੀਏ ਤਾਂ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿਚ ਆਦਿ ਕੈਲਾਸ਼ ਯਾਤਰਾ ਦਾ 15 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਦੂਜਾ ਪੜਾਅ ਪ੍ਰਤੀਕੂਲ ਮੌਸਮ ਅਤੇ ਸੜਕਾਂ ਬੰਦ ਹੋਣ ਕਾਰਨ 20 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਥਾਰਚੁਲਾ ਸਬ ਡਿਵੀਜ਼ਨ ਮੈਜਿਸਟਰੇਟ ਨੇ ਕਿਹਾ ਹੈ ਕਿ ਆਦਿ ਕੈਲਾਸ਼ ਜਾਣ ਵਾਲੇ ਸ਼ਰਧਾਲੂਆਂ ਲਈ ਇਨਰ ਲਾਈਨ ਪਰਮਿਟ ਜਾਰੀ ਕਰਨਾ 20 ਸਤੰਬਰ ਤੋਂ ਸ਼ੁਰੂ ਹੋਵੇਗਾ ਪਰ ਇਹ ਇਕ ਸੰਭਾਵਿਤ ਤਾਰੀਖ ਹੀ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਖੇਤਰ ਵਿਚ ਮੌਸਮ ਅਤੇ ਯਾਤਰਾ ਦੀਆਂ ਸਥਿਤੀਆਂ ਅਨੁਕੂਲ ਰਹਿੰਦੀਆਂ ਹਨ ਤਾਂ 20 ਸਤੰਬਰ ਤੋਂ ਯਾਤਰਾ ਦੇ ਦੂਜੇ ਪੜਾਅ ਲਈ ਇਨਰ ਲਾਈਨ ਪਰਮਿਟ ਜਾਰੀ ਕੀਤੇ ਜਾਣਗੇ ਉਧਰ ਦੂਜੇ ਪਾਸੇ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ CBI ਨੇ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਆਨ ਦੀ ਮੌਤ ਦੇ ਮਾਮਲੇ ਵਿਚ FIR ਦਰਜ ਕਰ ਲਈ ਹੈ ਦੋ ਦਿਨ ਪਹਿਲਾਂ ਸਾਲੀਆਨ ਦੇ ਪਿਤਾ ਸਤੀਸ਼ ਸਾਲੀਆਨ ਨੇ
अपनी धी की मौत की जांच के सिलसिले में सीबीआई सामने अपना बयान दर्ज करवाया से। अपने बयान में सतीश सालियान ने दोष लगाया से कि महाराष्ट्र के सबका सबका मुख्यमंत्री उद्धव ठाकरे उन्होंने पुत्र शिवसेना नेता आदित्य ठाकरे समेत कई लोगों ने एक कथित साजिश अते उस तो बाद मामले नूं दबाउण दी कोशिश विच अहम भूमिका निभाई है। बयान अनुसार दिशा दे पिता ने कहा है कि कथित अपराधां दे सिलसिले विच कई लोगों की भूमिका की जांच की जानी चाहिए है। इन्हां अपराधां विच अपराधिक साजिश खुदकुशी की झूठी कहानी घटना ते फैलाउणा ते सबूतां नूं दबाउणा नष्ट करना ते झूठे सबूत तैयार करना शामिल है। बयान विच जिन्हां लोगों के नाम हन उन्हां विच आदित्य ठाकरे, रोहन राय, धीनो मोरिया, सूरज पंचोलिया, आदित्य ठाकरे दे बॉडीगार्ड रिया चक्रवर्ती, शोविक चक्रवर्ती, सचिन वाजे, परमवीर सिंह, डीसीपी विशाल ठाकुर, उद्धव ठाकरे, अनिल देशमुख ते कई पुलिस अधिकारी शामिल हन। बयान विच मालवणी पुलिस स्टेशन नाल जुड़े अधिकारियां पोस्टमार्टम विच देरी लई कथित तौर ते जिम्मेवार डॉक्टर ते स्टाफ, कालीना स्थित फोरेंसिक साइंस लैबोरेटरी दे स्टाफ, रिजेंट गैलेक्सी बिल्डिंग दे सुरक्षा गार्ड ते कई होरां दे नाम भी शामिल हन। ਤਾਂ ਹੁਣ ਤੱਕ ਦੀ ਅਹਿਮ ਖਬਰਾਂ ਵਿੱਚ ਬਸ ਇਨਾ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀ ਬਿਸੋਨੀ 107.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

ਸਸ਼ਕਾਲ ਜੀ ਮੈਂ ਹਸਨ ਦੇਸ਼ਵਾਲ ਸ਼ਰਮਾ ਤੁਸੀਂ ਸੁਣ ਰਹੇ ਹੋ ਰੇਡੀਓ ਬ੍ਰਿਸਵਾਨੀ 101.9 ਤੇ ਜਿਵੇਂ ਹੋ ਚੁੱਕਿਆ ਹੁਣ ਤੱਕ ਤੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ ਰੁਕਰਦੇ ਪੰਜਾਬ ਦੇ ਵਾਜੀ ਤੇ ਫਾਜ਼ਿਲਕਾ ਪੁਲਿਸ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਖੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਟਰੇਸ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੌਰਾਨ ਇੱਕ ਅਹਿਮ ਸਫਲਤਾ ਹਾਸਲ ਹੋਈ ਹੈ ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਘਟਨਾ ਵਿਚ ਕਥਿਤ ਤੌਰ ਤੇ ਸ਼ਾਮਲ ਦੋ ਵਿਅਕਤੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਥਾਣਾ ਸਦਰ ਜਲਾਲਾਬਾਦ ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਖੁਬਾਇਆ ਵਜੋਂ ਹੋਈ ਹੈ ਮਾਮਲੇ ਦੀ ਅਗਰੇਲੀ ਤਫਤੀਸ਼ ਜਾਰੀ ਹੈ ਘਟਨਾ ਨਾਲ ਸਬੰਧਿਤ ਹੋਰ ਤੱਥਾਂ ਦੀ ਵੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਫਾਜ਼ਿਲਕਾ ਪੁਲਿਸ ਮੁਤਾਬਿਕ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਕਾਨੂੰਨ ਹੱਥ ਵਿਚ ਲਵੇਗਾ ਤਾਂ ਉਸ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਉਧਰ ਅਮਰੀਕੀ ਖੁਫੀਆ ਏਜੰਸੀ CIA ਦੁਆਰਾ ਜਾਰੀ ਕੀਤੇ ਗਏ ਖੁਫੀਆ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਨੇ 1999 ਦੇ ਅਖੀਰ ਵਿਚ ਕੰਧਾਰ ਜਾਣ ਵਾਲੇ ਇੰਡੀਅਨ ਏਅਰਲਾਈਨਸ ਦੇ ਜਹਾਜ਼ ਨੂੰ ਅਗਵਾ ਕਰਨ ਤੋਂ ਬਾਅਦ ਅਲਕਾਇਦਾ ਦੇ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਆਪਣੀ ਸੁਰੱਖਿਆ ਵਧਾਉਣ ਦੀ ਚੇਤਾਵਨੀ ਦਿੱਤੀ ਸੀ ਤਾਲਿਬਾਨ ਦੀ ਇਸ ਚੇਤਾਵਨੀ ਦਾ ਜ਼ਿਕਰ ਜਨਵਰੀ 2000 ਵਿਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਪੇਸ਼ ਕੀਤੇ ਗਏ ਰਾਸ਼ਟਰਪਤੀ ਡੇਲੀ ਬਰੀਫ ਵਿਚ ਕੀਤਾ ਗਿਆ ਸੀ ਇਹ ਦਸਤਾਵੇਜ਼ 11 ਸਤੰਬਰ 2001 ਦੇ ਹਮਲਿਆਂ ਦੀ ਪੱਛਮੀ ਵਰੇਗਾਂਢ ਤੇ ਜਾਰੀ ਕੀਤੇ ਗਏ 71 ਅਜਿਹੇ ਦਸਤਾਵੇਜ਼ਾਂ ਵਿਚੋਂ ਇਕ ਹਨ 3 ਜਨਵਰੀ 2000 ਦੀ ਤਾਰੀਖ ਵਾਲੇ ਇਸ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਪਿਛਲੇ ਹਫ਼ਤੇ ਕੁਝ ਅੰਸ਼ ਮਿਟਾ ਦਿੱਤੇ ਗਏ ਨੇ ਇਸ ਵਿਚ ਕਿ ਤਾਲਿਬਾਨ ਨੇ ਪਿਛਲੇ ਹਫ਼ਤੇ ਬਿਨ ਲਾਦੇਨ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਕੰਧਾਰ ਵਿਚ ਬੰਦਕ ਸੰਕਟ ਦੀ ਵਰਤੋਂ ਕਰਨ ਲਈ ਆਪਣੀ ਸੁਰੱਖਿਆ ਵਧਾਏ ਇਹ ਦਰਸਾਉਂਦਾ ਹੈ ਕਿ ਬਿਨ ਲਾਦੇਨ ਇਕ ਮੁੱਖ ਸਮਰਥਕ ਬਣਿਆ ਹੋਇਆ ਹੈ ਕਾਠਮਾਂਡੂ ਤੋਂ ਨਵੀਂ ਦਿੱਲੀ ਜਾ ਰਹੇ ਇਕ ਇੰਡੀਅਨ ਏਅਰਲਾਈਨਸ ਦੇ ਜਹਾਜ਼ ਨੂੰ 24 ਦਸੰਬਰ 1999 ਨੂੰ ਹਰਕਤ ਉਲ ਮੁਜ਼ਾਹਿਦੀਨ ਦੇ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ ਅਤੇ ਜ਼ਬਰਦਸਤੀ ਕੰਧਾਰ ਲੈ ਜਾਇਆ ਗਿਆ ਸੀ ਫਲਾਈਟ IC 814 ਨਾਲ ਸਬੰਧਿਤ ਸੰਕਟ 31 ਦਸੰਬਰ 1999 ਨੂੰ ਖਤਮ ਹੋ ਗਿਆ ਸੀ ਜਦੋਂ ਭਾਰਤ ਨੇ 3 ਅੱਤਵਾਦੀਆਂ ਨੂੰ ਰਿਹਾ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਤਾਲਿਬਾਨ ਦੇ ਹਵਾਲੇ ਕਰ ਦਿੱਤਾ ਸੀ 28 ਅਗਸਤ 1998 ਨੂੰ ਕਲਿੰਟਨ ਨੂੰ ਪੇਸ਼ ਕੀਤੇ ਗਏ ਇਕ ਹੋਰ PTB ਨੇ ਸੰਕੇਤ ਦਿੱਤਾ ਸੀ ਕਿ ਬਿਨ ਲਾਦੇਨ ਮਿਸਰ ਅਰਬ ਪ੍ਰਾਇਦੀਪ ਖਾਸ ਕਰਕੇ ਕੁਵੈਤ ਸਾਊਦੀ ਅਰਬ ਅਤੇ ਯਮਨ ਭਾਰਤ ਪਾਕਿਸਤਾਨ ਯੁਗਾਂਡਾ ਅਤੇ ਸੰਭਵ ਤੌਰ ਤੇ ਨਾਇਜੀਰੀਆ ਵਿਚ ਹਮਲਿਆਂ ਦੀ ਸਾਜਿਸ਼ ਰਚ ਰਿਹਾ ਸੀ ਇਸ ਵਿਚ ਕਿਹਾ ਗਿਆ ਸੀ ਕਿ ਉੱਤਰ ਅਮਰੀਕਾ ਯੂਰਪ ਅਤੇ ਪੂਰਬੀ ਏਸ਼ੀਆ ਵਿਚ ਬਿਨ ਲਾਦੇਨ ਦੇ ਮਜ਼ਬੂਤ ਨੈਟਵਰਕ ਨੇ ਸੰਕੇਤ ਦਿੱਤਾ ਸੀ ਕਿ ਉਹ ਇਨ੍ਹਾਂ ਖੇਤਰਾਂ ਵਿਚ ਅਮਰੀਕਾ ਨਾਲ ਜੁੜੇ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ ਸਭ ਤੋਂ ਪਹਿਲਾ ਦਸਤਾਵੇਜ਼ 13 ਫਰਵਰੀ ਦੀ ਤਾਰੀਖ ਵਾਲਾ ਸੀ 1998 ਇਸ ਵਿਚ ਕਿਹਾ ਗਿਆ ਹੈ ਕਿ ਬਿਨ ਲਾਦੇਨ ਅਤੇ ਹੋਰ ਇਸਲਾਮਿਕ ਕੱਟੜਪੰਥੀਆਂ ਨੇ ਨਾਲ ਮੁਲਾਕਾਤ ਕੀਤੀ ਅੰਸ਼ ਡੈਸ਼ ਕਿਸ ਨਾਲ ਉਹ ਹਟਾਇਆ ਗਿਆ ਅਤੇ ਖੁੱਲ੍ਹੇ ਬਾਜ਼ਾਰ ਤੋਂ ਅਣਦੱਸੇ ਰਸਾਇਣਕ ਜੈਵਿਕ ਅਤੇ ਪ੍ਰਮਾਣੂ ਸਮੱਗਰੀ ਪ੍ਰਾਪਤ ਕਰਨ ਲਈ ਸਹਿਮਤ ਹੋਏ ਸਨ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਿਨ ਲਾਦੇਨ ਕੋਲ ਜਾਇਜ਼ ਕੰਪਨੀਆਂ ਵਪਾਰਕ ਸੰਬੰਧ ਅਤੇ ਇਕ ਵਿੱਤੀ ਸਾਮਰਾਜ ਸੀ ਜੋ ਉਸਨੂੰ ਅਜਿਹੇ ਹਥਿਆਰ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਸਹਾਇਤਾ ਕਰ ਸਕਦਾ ਸੀ CIA ਦੁਆਰਾ ਜਾਰੀ ਕੀਤੇ ਗਏ ਕੁਝ PTB 12 ਅਕਤੂਬਰ 2000 ਨੂੰ ਯਮਨ ਦੇ ਅਦਨ ਬੰਦਰਗਾਹ ਵਿਚ ਜੰਗੀ ਜਹਾਜ਼ USS ਕੋਲ ਤੇ ਬੰਬਾਰੀ ਦੀ US ਯਮਨੀ ਜਾਂਚ ਦੀ ਸ਼ੁਰੂਆਤੀ ਨਤੀਜਿਆਂ ਦੇ ਆਧਾਰ ਤੇ ਤਤਕਾਲੀ ਰਾਸ਼ਟਰਪਤੀ ਜਾਰਜ W. ਬੁਸ਼ ਲਈ ਤਿਆਰ ਕੀਤੇ ਗਏ ਸਨ ਉਧਰ ਰੁਖ ਭਾਰਤ ਦਾ ਕਰੀਏ ਤਾਂ ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿਚ ਆਦਿ ਕੈਲਾਸ਼ ਯਾਤਰਾ ਦਾ 15 ਸਤੰਬਰ ਤੋਂ ਸ਼ੁਰੂ ਹੋਣ ਵਾਲਾ ਦੂਜਾ ਪੜਾਅ ਪ੍ਰਤੀਕੂਲ ਮੌਸਮ ਅਤੇ ਸੜਕਾਂ ਬੰਦ ਹੋਣ ਕਾਰਨ 20 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਥਾਰਚੁਲਾ ਸਬ ਡਿਵੀਜ਼ਨ ਮੈਜਿਸਟਰੇਟ ਨੇ ਕਿਹਾ ਹੈ ਕਿ ਆਦਿ ਕੈਲਾਸ਼ ਆਉਣ ਵਾਲੇ ਸ਼ਰਧਾਲੂਆਂ ਲਈ ਇਨਰ ਲਾਈਨ ਪਰਮਿਟ ਜਾਰੀ ਕਰਨਾ 20 ਸਤੰਬਰ ਤੋਂ ਸ਼ੁਰੂ ਹੋਵੇਗਾ ਪਰ ਇਹ ਇਕ ਸੰਭਾਵਿਤ ਤਾਰੀਖ ਹੀ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਖੇਤਰ ਵਿਚ ਮੌਸਮ ਅਤੇ ਯਾਤਰਾ ਦੀਆਂ ਸਥਿਤੀਆਂ ਅਨੁਕੂਲ ਰਹਿੰਦੀਆਂ ਹਨ ਤਾਂ 20 ਸਤੰਬਰ ਤੋਂ ਯਾਤਰਾ ਦੇ ਦੂਜੇ ਪੜਾਅ ਲਈ ਇਨਰ ਲਾਈਨ ਪਰਮਿਟ ਜਾਰੀ ਕੀਤੇ ਜਾਣਗੇ ਉਧਰ ਦੂਜੇ ਪਾਸੇ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ CBI ਨੇ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਆਨ ਦੀ ਮੌਤ ਦੇ ਮਾਮਲੇ ਵਿਚ FIR ਦਰਜ ਕਰ ਲਈ ਹੈ ਦੋ ਦਿਨ ਪਹਿਲਾਂ ਸਾਲੀਆਨ ਦੇ ਪਿਤਾ ਸਤੀਸ਼ ਸਾਲੀਆਨ ਨੇ
अपनी धी की मौत की जांच के सिलसिले में सीबीआई सामने अपना बयान दर्ज करवाया से। अपने बयान में सतीश सालियान ने दोष लगाया से कि महाराष्ट्र के सबका सबका मुख्यमंत्री उद्धव ठाकरे उन्होंने पुत्र शिवसेना नेता आदित्य ठाकरे समेत कई लोगों ने एक कथित साजिश अते उस तो बाद मामले नूं दबाउण दी कोशिश विच अहम भूमिका निभाई है। बयान अनुसार दिशा दे पिता ने कहा है कि कथित अपराधां दे सिलसिले विच कई लोगों की भूमिका की जांच की जानी चाहिए है। इन्हां अपराधां विच अपराधिक साजिश खुदकुशी की झूठी कहानी घटना ते फैलाउणा ते सबूतां नूं दबाउणा नष्ट करना ते झूठे सबूत तैयार करना शामिल है। बयान विच जिन्हां लोगों के नाम हन उन्हां विच आदित्य ठाकरे, रोहन राय, धीनो मोरिया, सूरज पंचोलिया, आदित्य ठाकरे दे बॉडीगार्ड रिया चक्रवर्ती, शोविक चक्रवर्ती, सचिन वाजे, परमवीर सिंह, डीसीपी विशाल ठाकुर, उद्धव ठाकरे, अनिल देशमुख अते कई पुलिस अधिकारी शामिल हन। बयान विच मालवणी पुलिस स्टेशन नाल जुड़े अधिकारियां पोस्टमार्टम विच देरी लई कथित तौर ते जिम्मेवार डॉक्टर अते स्टाफ, कालीना स्थित फोरेंसिक साइंस लैबोरेटरी दे स्टाफ, रिजेंट गैलेक्सी बिल्डिंग दे सुरक्षा गार्ड अते कई होरां दे नाम भी शामिल हन। ਤਾਂ ਤੱਕ ਦੇ ਅਹਿਮ ਖਬਰਾਂ ਵਿਚ ਬਸ ਇਨਾ ਹੀ। ਖਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਸਾਡੀ ਈਮੇਲ ਆਈਡੀ ਹੈ bisoni@bisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬਿਸੋਨੀ 101.1। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।

फायर एंट्स तुहाडे इलाके विच मौजूद हन। जे तुहानू लगदा है कि तुहाडे घर जां जायदाद विच फायर एंट्स हन तां इस दी सूचना दिओ। असी तुहानू फायर एंट्स दे इलाज लई मुफ्त किट भेजांगे। होर जानकारी लई फायर एंट्स क्वींसलैंड जां फायर एंट्स QLD खोजो जां 132 ANT यानी के 132-268 उते कॉल करो। ਇਹ ਸੁਨੇਹਾ ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ ਹੈ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ। ਵਧੇਰੇ ਕਿਫਾਇਤੀ ਰਿਹਾਇਸ਼ ਦੀ ਸ਼ੁਰੂਆਤ ਵਧੇਰੇ ਘਰਾਂ ਦੀ ਉਪਲਬਧਤਾ ਨਾਲ ਹੁੰਦੀ ਹੈ। ਇਸੇ ਲਈ ਨਵੀਂ ਕੁਇਨਜ਼ਲੈਂਡ ਸਰਕਾਰ ਸੂਬੇ ਭਰ ਵਿੱਚ 98,000 ਤੋਂ ਵੀ ਵੱਧ ਨਵੇਂ ਘਰਾਂ ਦੇ ਨਿਰਮਾਣ ਦਾ ਰਾਹ ਖੋਲ ਰਹੀ ਹੈ। ਅਸੀਂ ਹੋਰ ਘਰ ਜਲਦੀ ਬਣਾਉਣ ਲਈ ਬੁਨਿਆਦੀ ਢਾਂਚੇ ਵਿੱਚ $2 ਬਿਲੀਅਨ ਦਾ ਨਿਵੇਸ਼ ਕਰ ਰਹੇ ਹਾਂ। ਅਸੀਂ ਰਿਹਾਇਸ਼ ਲਈ 4100 ਹੈਕਟੇਅਰ ਤੋਂ ਵੱਧ ਜ਼ਮੀਨ ਉਪਲਬਧ ਕਰਵਾ ਦਿੱਤੀ ਹੈ ਅਤੇ ਲੋੜਵੰਦਾਂ ਲਈ 53,500 ਸਮਾਜਿਕ ਅਤੇ ਕਮਿਊਨਿਟੀ ਘਰ ਮੁਹੱਈਆ ਕਰਵਾ ਰਹੇ ਹਾਂ। ਇਸ ਤੋਂ ਇਲਾਵਾ ਹੋਰ ਵੀ ਯੋਜਨਾਵਾਂ ਤਿਆਰ ਹਨ। ਅ ਪਲੇਸ ਟੂ ਕਾਲ ਹੋਮ ਖੋਜੋ। ਕੁਇਨਜ਼ਲੈਂਡ ਸਰਕਾਰ ਬ੍ਰਿਸਬੇਨ ਵੱਲੋਂ ਅਧਿਕਾਰਤ। ਆਥੋਰਾਈਜ਼ਡ ਬਾਈ ਦਾ ਕੁਇਨਜ਼ਲੈਂਡ ਗਵਰਨਮੈਂਟ ਬ੍ਰਿਸਬੇਨ।